0: ਜੀ ਇਹ ਗਾਣਾ ਸੀਗਾ ਕੀ ਬਣੂ ਦੁਨੀਆ ਦਾ ਇਨ ਦ ਵੋਕਲਸ ਆਫ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਅੱਜ ਦੀਆਂ ਗੱਲਾਂ ਤੋਂ ਇੱਕ ਗੱਲ ਤਾਂ ਸਾਫ਼ ਆ ਹਰ ਬੰਦਾ ਆਪਣਾ ਸਮਾਂ ਹੁੰਦਾ ਹੈ
1: ਕੋਈ ਜਲਦੀ ਆਪਣਾ ਰਾਹ ਲੱਭ ਲੈਂਦਾ ਆ ਤੇ ਕੋਈ ਥੋੜੀ ਦੇਰ ਦੇ ਨਾਲ ਪਰ ਮੰਜ਼ਿਲ ਤਾਂ ਦੋਨੋਂ ਨੂੰ ਮਿਲ ਸਕਦੀ ਆ
0: ਬਿਲਕੁਲ ਤੇ ਸਾਡੀ ਅੱਜ ਜਿਹੜੇ ਗੈਸਟ ਸੀ ਉਹਨਾਂ ਨੇ ਵੀ ਇਹੀ ਦਿਖਾਇਆ ਕਿ ਡਿਸਿਪਲਿਨ ਕੌਨਫੀਡੈਂਸ ਤੇ ਹਿੰਮਤ ਨਾਲ ਬਹੁਤ ਕੁਝ ਮੁਮਕਿਨ ਆ
1: ਤੇ ਤੁਹਾਡੇ ਮੈਸੇਜਸ ਤੋਂ ਵੀ ਇਹੀ ਪਤਾ ਲੱਗਦਾ ਆ ਕਿ ਲੋਕ ਹਰ ਉਮਰ ਵਿੱਚ ਨਵੇਂ ਸੁਪਨੇ ਪੂਰੇ ਕਰ ਰਹੇ ਨੇ
0: ਬਿਲਕੁਲ ਇਸੇ ਕਰਕੇ ਜੇ ਤੁਸੀਂ ਕਿਸੇ ਚੀਜ਼ ਨੂੰ ਸਿਰਫ ਉਮਰ ਕਰਕੇ ਪੋਸਟਪੋਨ ਕਰ ਰਹੇ ਹੋ
1: ਤਾਂ ਸ਼ਾਇਦ ਅੱਜ ਉਹ ਪਹਿਲਾ ਕਦਮ ਚੁੱਕਣ ਦਾ ਦਿਨ ਆ
0: ਬਿਲਕੁਲ ਨਾਲੇ ਹੁਣ ਟਾਈਮ ਆ ਗਿਆ ਜੀ ਬੁਝਾਰਤ ਦਾ ਜਵਾਬ ਦੇਣ ਦਾ ਅੱਜ ਦੀ ਬੁਝਾਰਤ ਸੀਗੀ ਇੱਕ ਘਰ ਦੇ ਦੋ ਦਰਵਾਜ਼ੇ ਨਾ ਕੋਈ ਅੰਦਰ ਜਾਵੇ ਨਾ ਬਾਹਰ ਆਵੇ ਇਹ ਕਿਸ ਚੀਜ਼ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਨਾਲੇ ਤੁਹਾਨੂੰ ਸੁਰਾਗ ਦਿੱਤਾ ਸੀਗਾ ਐਸੀ ਚੀਜ਼ ਆ ਜਿੱਤੇ ਤੋਂ ਆਪਾਂ ਸਾਹ ਲੈਂਦੇ ਹਾਂ ਨਾਲੇ ਬਹੁਤ ਸਾਰੇ ਸਾਨੂੰ ਸਹੀ ਜਵਾਬ ਆਏ ਇਹਦਾ ਜਵਾਬ ਸੀਗਾ ਨੱਕ ਜਾਂ ਨੋਜ਼ ਨਾਲੇ ਮਿਸਿਸ ਤੰਜਲ ਫਰੋਮ ਥੀਕਾ ਤੁਸੀਂ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਮਿਸਿਸ ਜਸਪ੍ਰੀਤ ਤੁਸੀਂ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਨਾਲੇ ਜੈ ਸ਼੍ਰੀ ਤੁਸੀਂ ਵੀ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ
1: ਤੇ ਇਸੇ ਵੇਲੇ ਅੱਜ ਦਾ ਸ਼ੋਅ ਖਤਮ ਹੋ ਰਿਹਾ ਆ ਪਰ ਤੁਸੀਂ ਜ਼ਰੂਰ ਸਾਡੇ ਨਾਲ ਆਪਣਾ ਪੰਜਾਬ ਸ਼ੋਅ ਸਪੌਂਸਰਡ ਬਾਈ ਦਾ ਈਸਟ ਅਫਰੀਕਨ ਰਾਮਗੜੀਆ ਬੋਰਡ ਲਈ ਜੁੜੋ ਹਰ ਐਤਵਾਰ 6 ਤੋਂ 8 ਵਜੇ ਤੱਕ ਓਨਲੀ ਔਨ ਈਸਟ ਐਫ ਐਮ ਕੈਨੀਆਜ਼ ਪ੍ਰੀਮੀਅਰ ਏਸ਼ੀਅਨ ਮਿਕਸ
2: East FM, Kenya's premier Asian mix.